0: ਸਤਾਉਂਦਾ
1: ਤੂੰ ਸਤਾਉਂਦਾ ਹੇ
0: ਹਰ ਦੇਲ ਬਰਕਤ ਮਿਰਚੀ ਨ ਕਾਂਦਾ
1: ਮਿਰਚੀ ਨ ਕਾਂਦਾ ਹੇ
0: ਅਨੂ ਵਟਾ ਨ ਭਿੰਦੀ ਤੇਜੀ ਸਸਾਉਂਦਾ
1: ਤੇਜੀ ਸਸਾਉਂਦਾ ਹੇ
0: ਖੁਸ਼ੀਤ ਗਤ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬੋਲੇ ਬੋਲੇ ਗਵਾਚ ਓਂਬੀ ਵਾਰਿਆ ਸ਼ੀ ਜ਼ੋਂਬੀ।